0: ਦਈਆ
1: ਕਾਤੀਆ ਨਖਾਲੇ ਰੇ ਨਵਾਂ ਨਵਾਂ ਆਲੇ ਮਾਇਆ ਨਵਾਂ ਨਵਾਂ ਆਲੇ ਹਾਏ ਸੋਨਾ ਨਵਾਂ ਨਵਾਂ ਆਲੇ ਮਾਇਆ ਕਾਤੀਆ ਨਖਾਲੇ ਰੇ ਬਿਲਾਇਤ ਭਾਟਾ ਚਟਨੀ ਚੀਟੂਆ ਸੇ ਬੇ ਝੋਰ ਰੇ।